0: ਨਸ਼ੇ ਰੋਕਣ ਵਾਸਤੇ ਵਿਲ ਪਾਵਰ ਚਾਹੀਦੀ ਹੈ, ਲੱਤਾਂ ਵਿੱਚ ਜਾਨ ਚਾਹੀਦੀ ਹੈ, ਔਰ ਮਾਫੀਏ ਦੇ ਨਾਲ ਲੜਨ ਦੀ ਕਪੈਸਿਟੀ ਚਾਹੀਦੀ ਹੈ, ਅਤੇ ਨਾਲ ਐਡਮਿਨਿਸਟ੍ਰੇਟਿਵ ਸਕਿੱਲ ਚਾਹੀਦੇ ਹੈ, ਜਿਹੜੇ ਕਿ ਭਗਵੰਤ ਮਾਨ ਕੋਲ ਇੱਕ ਵੀ ਚੀਜ਼ ਨਹੀਂ ਹੈ। ਨਾ ਉਹ ਲੜ ਸਕਦਾ ਹੈ, ਨਾ ਉਹਦੇ ਪਾਸ ਸਕਿੱਲਸ ਹੈ। ਮੈਂ ਫੇਰ ਇੱਕ ਵਾਰ ਰਿਪੀਟ ਕਰਦਾ, ਉਹ ਸਟੇਜ ਚਲਾਉਣ ਵਾਲਾ ਬੰਦਾ ਹੈ, ਉਹ ਸਟੇਟ ਨਹੀਂ ਚਲਾ ਸਕਦਾ ਅਤੇ ਬੁਰੀ ਤਰ੍ਹਾਂ ਫੇਲ ਹੋ ਗਿਆ।
1: ਆਰੋਪ ਜੱਗਾ ਸਿੰਘ ਵਾਲੇ ਮਾਮਲੇ ਪੇ ਲੱਗ ਰਹਾ ਹੈ, ਉਹ ਬੋਲ ਰਹੇ ਹੈ ਕਿ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਐਸੇ ਲੋਕੋ ਕੋ ਜੋ ਕਿ ਵਿਸਲ ਬਲੋਅਰਸ ਹੈ।
2: ਹਾਂ, ਵਿਸਲ ਬਲੋਅਰ ਜੋ ਹੈ ਉਨਕੋ ਕਭੀ ਵੀ ਪਾਰਟੀ ਨਹੀਂ ਕਹਿਤੀ, 8 ਪਰਚੇ ਉਸਕੇ ਉਪਰ ਦਰਜ ਹੈ NDPS, ਉਹ ਵਿਸਲ ਬਲੋਅਰ ਨਹੀਂ ਹੈ। ਉਹ
1: ਵਿਪਕਸ਼ੀ ਪਾਰਟੀਆਂ ਲਗਾਤਾਰ ਇਹ ਕੇਸ ਉਠਾ ਰਹੀ ਹੈ, ਕਿਸ ਤਰ੍ਹਾਂ ਸੇ ਦੇਖ ਰਹੇ ਹੈ?
2: ਵੋ ਕੁਛ ਉਹੀ ਉਠਾਏਗੇ ਨਾ, ਇਸ ਮਾਮਲੇ ਮੇਂ ਤੋ ਕੋਈ ਨਹੀਂ ਬੋਲਾ, ਉਨਕੋ ਉਨਕੋ ਔਰ ਕੁਛ ਦਿਖ ਹੀ ਨਹੀਂ ਰਹਾ ਪੰਜਾਬ ਮੇਂ। ये लोग तो वो है, ये गिद्ध है, ये भारत की राजनीति के गिद्ध है और लाश टूटते हैं। वो जगह से लाश बना नहीं, इसलिए शाम तक चुप बोले।
3: Make your media plan smarter with India Today Live TV on your connected devices. Amplify your brand with 100 million smart internet viewers. To advertise, mail us at sales@aajtak.com.
4: Co-powered by Air India, new feels good. Co-powered by Veka, India's largest selling UPVC window. Co-powered by Star Health Low, stress nahi.
5: Girnar, ek chai ho jaye.